0: ਪਾਇਆ ਗੁੱਸਾ ਜੀ?
1: ਇੱਕ
0: ਪਟ ਰਾਤ ਨਾਲ ਕਿਸਾਨ ਆ ਕੇ ਕਰ ਗਏ।
2: ਓਹੋ, ਤਾਂ ਤਵੇ ਕੋ ਲਾਗੇ ਆਨੇ ਫੇਰੀ ਰਾਤ ਨੂੰ ਸੌਂ।